ਇਹ ਤਿਸਾਇਓ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋ। ਖਾਸ ਕਰ ਇਸ ਗੱਲ ਦਾ ਬੜਾ ਸਾਨੂੰ ਧਿਆਨ ਰੱਖਣਾ ਹੈ ਕਿ ਖੇਤ ਜਿਹੜੇ ਹਨ ਸਹਿਤ ਇਹਨਾਂ 'ਚ ਪਾਣੀ ਨਾ ਖੜੋਤਿਆ ਰਹੇ, ਕਿਉਂਕਿ ਚਲੋ ਖੇਤਾਂ 'ਚ ਪਾਣੀ ਖੜੋਤਿਆ ਰਹਿੰਦਾ ਤਾਂ ਫਸਲਾਂ ਜੋ ਸਹਿਤ ਨੁਕਸਾਨ ਦੇ ਹੀ ਦਿੰਦਾ, ਕਿਉਂਕਿ ਪਾਣੀ ਜਿਹੜਾ ਐਸਾ ਬੋਲਦੇ ਹਰ ਚੀਜ਼ਾਂ ਵਾਸਤੇ ਜ਼ਰੂਰੀ ਹੈ। ਸਾਡੇ ਸਰੀਰ ਵਾਸਤੇ ਵੀ ਪਾਣੀ ਬੜਾ ਜ਼ਰੂਰੀ ਹੈ, ਤੀਆਂ ਸਾਡੀਆਂ ਫਸਲਾਂ ਹਨ, ਸਾਡੇ ਪੇੜ ਪੌਦੇ ਹਨ, ਤਿੰਨਾਂ ਵਾਸਤੇ ਪਾਣੀ ਬੜਾ ਜ਼ਰੂਰੀ ਹੈ। ਲੇਕਿਨ ਡਾਕਟਰ ਕਹਿੰਦੇ ਕਿ ਜਿਹੜਾ ਸਾਡਾ ਸਰੀਰ ਹੈ, ਜ਼ਰੂਰਤ ਤੋਂ ਜ਼ਿਆਦਾ ਪਾਣੀ ਹਾਨੀ ਪਹੁੰਚਾਉਂਦਾ, ਤੀਆਂ ਹੀ ਗੱਲ ਫਸਲਾਂ ਦੀ ਹੈ, ਤੀਆਂ ਹੀ ਪੇੜ ਪੌਦਿਆਂ ਦੀ। ਜ਼ਰੂਰਤ ਤੋਂ ਜ਼ਿਆਦਾ ਪਾਣੀ ਜਿਹੜਾ ਸਹਿ ਫਸਲਾਂ ਜੋ ਵੀ ਖੇਤੀ ਹੈ ਜੋ ਵੀ ਨੁਕਸਾਨ ਪਹੁੰਚਾਉਂਦਾ, ਤਾਂ ਕੋਸ਼ਿਸ਼ ਕਰਨੀ ਹੈ ਕਿ ਖੇਤਾਂ 'ਚ ਜਿਹੜਾ ਵੀ ਪਾਣੀ ਦੀ ਨਿਕਾਸੀ ਦਾ ਰਸਤਾ ਹੈ ਸਹਿ ਤੁਸੀਂ ਟਾਈਮ ਟਾਈਮ ਕਰਨੇ ਤੁਸੀਂ ਉਹ ਆਪਣੇ ਜਿਹੜੇ ਵੀ ਔਜ਼ਾਰ ਹੁੰਦੇ ਤਿੰਨਾਂ ਲਈ ਕਿ ਜਿਹੀਆਂ ਪਤਲੀਆਂ ਪਤਲੀਆਂ ਨਾਲੀਆਂ ਕੱਢਣੀਆਂ ਸਹਿ ਜਿਹੜਾ ਸਹਿ ਕਰਦੇ ਰਹਿਣਾ ਚਾਹੀਦਾ, ਕਿਉਂਕਿ ਪਾਣੀ ਜਿਹੜਾ ਖੜੋਈ ਆ ਤਾਂ ਜਿਹੜੀ ਸਾਡੀ ਕਿਸਾਨ ਦੀ ਮਿਹਨਤ ਹੈ ਸਹਿ ਸਾਰੀ ਜਿਹੜੀ ਸਹਿ ਬੇਕਾਰ ਹੋ ਜਾਂਦੀ। ਤਾਂ ਇਸ ਗੱਲ ਦਾ ਕਿਸਾਨ ਬਾਗਬਾਨ ਭਾਈ ਭੈਣਾਂ ਬੜਾ ਧਿਆਨ ਰੱਖਣਾ ਹੈ। ਕਹਿੰਦੇ ਸਾਡਾ ਤਾਂ ਮਕਸਦ ਹੁੰਦਾ ਕਾਰਜਕ੍ਰਮ ਦੇ ਮਾਧਿਅਮ 'ਤੇ ਕਿ ਤੁਹਾਨੂੰ ਜੋ ਜਾਣਕਾਰੀ ਦੇਣੀ ਹੈ, ਕਹਿੰਦੇ ਨਿੱਤ ਨੋਈ ਜਾਣਕਾਰੀ ਅਸਾਂ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ। ਲੇਕਿਨ ਸਾਡੇ ਕਿਸਾਨ ਬਾਗਬਾਨ ਭਾਈ ਭੈਣ ਜਿਹੜੇ ਹਨ ਸੇ ਆਪੂ ਵੀ ਬੜੇ ਬੜੀ ਜਾਗਰੂਕ ਹਨ, ਕਹਿੰਦੇ ਕਿਸਾਨੀਆਂ ਖੇਤੀ 'ਤੇ ਜੁੜੀ ਹਰ ਜਾਣਕਾਰੀ ਸਹਿ ਆਪਣੇ ਤੱਕ ਰੱਖਦੇ ਜ਼ਰੂਰ, ਕਹਿੰਦੇ ਤੁਸੀਂ ਸਾਡਾ ਇਸਤੇਮਾਲ ਵੀ ਜਿਹੜਾ ਹੈ ਟਾਈਮ ਪਾਉਣੇ ਪਰ ਕਰਦੇ ਹਨ। ਫਿਲਹਾਲ ਅਸਾਂ ਗੱਲਾਂ ਬਾਤਾਂ ਜੋ ਥੋੜ੍ਹੀ ਦੇਰ ਵਾਸਤੇ ਬ੍ਰੇਕ ਲਾਉਣੀ ਹੈ, ਰੁਕਣਾ ਹੈ, ਕਹਿੰਦੇ ਇੱਕ ਪਿਆਰਾ ਜਿਹਾ ਲੋਕ ਜਾਣਕਾਰ ਲੋਕ ਧੁਨ ਸੁਣਾਉਣੀ ਆਪਣੇ ਸ਼ਰੋਤਿਆਂ ਜੋ ਕਹਿੰਦੇ ਕਿਸਾਨ ਬਾਗਬਾਨ ਭਾਈ ਭੈਣਾਂ ਜੋ, ਇਸ ਤੋਂ ਬਾਅਦ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਕਰਨਾ, ਫਿਰ ਹੀ ਅਸਾਂ ਕਾਰਜਕ੍ਰਮ 'ਚ ਵਾਪਸ ਆਉਣਾ ਹੈ।